0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: So nice to see you here. Welcome. You know we have longer now, so please.

0: Inhale deep. Hail, Guru Ram Dass. Heal the world. Hail, Guru Ram Dass. Heal the world. Hail, Guru Ram Dass. Heal the world. Peace to all. Life to all. Love to all. Wahe Guru Ji Ka Khalsa. Wahe Guru Ji Ki Fateh.
1: सो चंगा मान दुई गणत ना गणत लाए अपनी नजर निहाल आपे लियो लाए जंदे मति उपदेश विचों परम जाए जो तुर लिख्या लेख सोई सब कमाए सब कुछ तिसके वस दूजी ना जाए नानक सुख आनंद पे प्रभ की मन रजाए गुरपूरा जिन सिमरिया सही पै निहाल नानक नाम आराधना कारज आवे रास पापी कर्म कमाव दे कर दे हाए आए नानक ज्यो मथन मथाणिया ज्यो मथे धर्म राय नाम ध्यान साजना जन्म पदारथ जीत नानक धर्म ऐसे चवे कीतो पवन पुनीत खुपड़ी कुथाए ਗੱਲਣ ਕੁਮੰਤਰੀਆ ਨਾਨਕ ਸਹੀ ਉਭਰੇ ਜਿੰਨਾ ਭਾਗ ਮਥਾਏ ਸੁਤੜੇ ਸੁਖੀ ਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਛੋਹਾ ਤਣੀ ਸੋ ਅੱਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗਤ ਰਸਨਾ ਪੇਗ ਭੁੱਲਣੇ ਬੁੱਠੇ ਗਨਗਰ ਨਗਰ ਗੰਧਰਵ ਜਿੰਨੀ ਸੱਚ ਆਰਾਧਿਆ ਨਾਨਕ ਮਨ ਤਨ ਫਬ ਪਤਿਤ ਉਧਾਰਨ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਜਨਹਾਰ ਦੂਜੀ ਛੋੜ ਕੁਆਟੜੀ ਇੱਕ ਸੋ ਚਿਤ ਲਾਏ ਦੂਜੇ ਪਾਵੀ ਨਾਨਕਾ ਬਹਿਨ ਲੁੜੰਦੜੀ ਜਾਏ ਤੇ ਹਟੜੇ ਵਾਜਾਰ ਸੌਦਾ ਕਰਨ ਵਣ ਜਾ ਰਿਹਾ ਸੱਚ ਅੱਖਰ ਜਿਨ ਲੱਦਿਆ ਸੇ ਸਟੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਨਾਨਕ ਹਰ ਵਿਸਰਾਏ ਕੇ ਪੌਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰੇ ਮਾਂਗੇ ਦਮਾ ਦਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਜਿਚਰ ਮੂਲ ਨਾ ਥੁੜਿੰਦੋ ਜਿਚਰ ਆਪ ਕਿਰਪਾਲ ਸਬਦ ਖੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਈਏ ਸਭਨਾ ਦਾ ਵਿਸਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਉ ਨਾਨਕ ਹਰਿ ਭਜਮਨਾ ਜ
2: ਜੈਬਦ ਜਲ ਕੋ ਮੀਨ ਵਿਖੇਨ ਸਿਓ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਾਉ ਨਾਨਕ ਭਜ ਹਰ ਮਨਾ ਪਰੇ ਨ ਜਮਕੀ ਫਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਾਉ ਨਾਨਕ ਭਜ ਹਰ ਮਨਾ ਆਉਤ ਜਾਤ ਹੈ ਬੀਤ ਵਿਰਧ ਪਯੋ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਾਉ ਨਾਨਕ ਨਰ ਬਾਵਰੇ ਕਿਉ ਨ ਭਜੇ ਭਗਵਾਨ ਧੰਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਛ ਚੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈਹਰਨ ਹਰ ਅਨਾਥ ਕੇ ਨਾਥ ਕਾਉ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਥ ਤਨ ਤਨ ਜਿਉ ਤੋ ਕਉ ਦਿਉ ਤਾ ਸਿਉ ਨੇ ਨਕੀਨ ਕਾਉ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੇ ਤਾਮ ਕਾਉ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੀ ਨ ਕੋਏ ਕਾਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਏ ਤੇ ਪਜਰੇ ਤੇ ਮੀਤ ਕਾਉ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀਤ ਪਾਂਚ ਤੱਤ ਕੋ ਤਨ ਰਚਿਓ ਜਾਨੂ ਚਤੁਰ ਸੁਜਾਨ ਜੇ ਤੇ ਉਪਜੋ ਨਾਨਕਾ ਲੀਨ ਤਾਏ ਮਹਿਮਾਨ ਕਟ ਕਟ ਮੈਂ ਹਰ ਜੂ ਵਸੇ ਸੰਤਨ ਕਯੋ ਪੁਕਾਰ ਕਾਉ ਨਾਨਕ ਤੇ ਭਜ ਮਨਾ ਪਉ ਨਿਧ ਉਤਰੇ ਪਾਰ ਸੁਖ ਦੁਖ ਜੇ ਪਰਸੇ ਨਹੀਂ ਲੋਭ ਮੋਹ ਅਭਿਮਾਨ ਕਾਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋ ਸਮਾਨ ਕਾਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਾਉ ਨਾਨਕ ਸੁਨ ਰੇ ਮਨਾ ਮੁਕਤ ਤਾਏ ਤੇ ਜਾਨ ਪੈ ਕਾਉ ਕੋ ਦੇਤ ਨੈ ਨੈ ਪੈ ਮਾਨ ਧਿਆਨ ਕਾਉ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਵਖਾਨ ਜੀ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਾਉ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਪਾਗ ਜੇ ਮਾਇਆ ਮਮਤਾ ਤਜੀ ਸਭ ਤੇ ਪਯੋ ਉਦਾਸ ਕਾਉ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਣੀ ਹੋਮੇ ਤਜੀ ਕਰਤਾ ਰਾਮ ਪਛਾਨ ਕਾਉ ਨਾਨਕ ਬਹੁ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੇ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਾਉ ਨਾਨਕ ਸੁਨ ਰੇ ਮਨਾ ਪਰੇ

ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਮ ਨਾਨਕ ਵਿਖਸੇ ਵੇ ਪ੍ਰਭੂ ਸਾਚਾ

ਅਰਦਾਸ ਸਤਿ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰਗੋਤੀ ਜੀ ਸਹਾਇ ਵਾਹਿ ਸ੍ਰੀ ਗੁਰਗੋਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਗੋਤੀ ਸਿਮਰ ਕੇ ਗੁਰੂ ਨਾਨਕ ਲੈ ਦਿਆਏ ਫਿਰ ਅੰਗਰ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਕ੍ਰਿਸ਼ਨ ਦਿਆਏ ਜਿਸ ਤੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਗੁਰ ਨਾਨਕ ਦਾਵੇ ਦਾਏ ਸਭ ਤਾਏ ਹੋਏ ਸਹਾਇ ਤਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਏ ਹੋਏ ਸਹਾਇ ਤਸਵਾ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਤੀ ਦਾਤ ਅਤੀ ਅੰਦਰ ਕੇ ਕਾਸ ਜੀ ਬੋਲੋ ਜੀ ਸਤਨਾਮ ਪੰਜਾਂ ਪਿਆਰਿਆਂ ਚੌਹਠ ਸਾਹਿਬਜ਼ਾਦਿਆਂ ਚਾਲਿਆਂ ਮੁਕਤੀਆਂ ਹੱਤੀਆਂ ਜਪਿਆਂ ਤਪਿਆ ਜਿਨ੍ਹਾਂ ਨਾਮ ਜਪਿਆ ਵੰਦ ਚੱਕਿਆ ਤੇਗ ਚਲਾਏ ਤੇਗ ਵਾਏ ਤੇਗ ਕੇ ਅੰਦਤ ਕੀਤਾ ਤਿੰਨਾ ਪਿਆਰਿਆ ਸਚਿਆਰਿਆ ਦੀ ਕਮਾਏ ਦਾ ਧੀ ਅੰਦਰ ਕੇ ਕਸ ਜੀ ਬੋਲੋ ਜੀ ਸਤਨਾਮ ਜਿਨ੍ਹਾਂ ਸਿੰਘਾਂ ਸਿੰਘਾਨੀਆਂ ਨੇ ਧਰਮ ਹੇਤ ਸੀ ਸਥਿਤ ਬੰਦ ਬੰਦ ਖਿਤਾਏ ਕੋਪਰਿਆ ਦੁਹਾਇਆ ਚੜਕੜੀਆਂ ਦੇ ਚਿਰੇ ਆੜੀਆ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੈਸਾ ਸਵਾਸਾ ਨਾਮ ਨਿਭਾਏ ਤਿਨ੍ਹਾਂ ਦੀ ਕਮਾਏ ਦਾ ਧੀ ਅੰਦਰ ਕੇ ਕਸ ਜੀ ਬੋਲੋ ਜੀ ਸਤਨਾਮ ਸਾਰੀਆਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧੀ ਅੰਦਰ ਕੇ ਬੋਲੋ ਜੀ ਸਤਨਾਮ ਪ੍ਰਥਮੇ ਸਰਬਤ ਕਾਉਸ ਜੀ ਕੀ ਅਰਦਾਸ ਹੈ ਜੀ ਸਰਬਤ ਕਾਉਸ ਜੀ ਕੋ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਸ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਸ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਂ ਨੂੰ ਸਿੱਕੀ ਦਾਨ ਕੇਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਤਾਨਾ ਸਰਦਾਨ ਨਾਮਦਾਨ ਸ੍ਰੀਮਿਤ ਸਰ ਜੀ ਦੇਸ਼ ਨਾਨ ਚੌਂਕਿਆ ਚੰਦੇ ਬੁੰਗੇ ਜੁਗ ਜੁਗ ਤਾ ਧਰਮ ਕਾ ਜੈਕਾਰ ਬੋਲੋ ਜੀ ਸਤਨਾਮ ਸਿੱਖਾਂ ਦਾ ਮਨੀ ਵਾ ਮੋਤੂ ਚੀ ਮਤਰਾ ਕਾ ਪੁਆਏ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਾ ਤਾਰ ਜਿਓ ਹੇ ਨਿਮਾਨੀਆਂ ਤੇ ਮਾਂ ਨਿਤਾਨੀਆਂ ਦੇ ਤਾਂ ਨਿਯੋਤੀਆਂ ਦਾ ਸੱਚੇ ਪਿਤਾ ਪੁਆਏ ਗੁਰੂ ਓ ਗਾਡ ਐਂਡ ਗੁਰੂ ਪਲੀਜ਼ ਬਲੈਸ ਅਸ ਔਨ ਦਿਸ ਡੇ ਥੈਂਕ ਯੂ ਫਾਰ ਦਿਸ ਓਪਰਚੁਨਿਟੀ ਟੂ ਕਮ ਟੁਗੇਦਰ ਐਜ਼ ਅ ਸੰਗਤ ਐਂਡ come to a bog ceremony. This Akanpat is dedicated to worldwide peace and prosperity, blessing for health and healing for BBG, blessings for Midipidi Academy, for blessing Darshan Singh's soul and may his family be comforted and elevated, blessings on the pathings of Javier Ramirez, prayers for Kathy Cohn, diagnosed with cancer, blessing for Sat Bachankar as she heals from surgery. Prayers for peace and comfort for Michael Vergevant, I think, Gurmer Kar's brother-in-law. Birthday blessings for Manjeet Kar, Sabshakti Kar, Harihar Kar, Sun Sajan, Satmitra Kar, and Julia. Please bless on this day. It would have been the 113th birthday of Paul Shermer, and safe travels for Pratap Singh. As I go back to Florida. Please bless the Sitar Singh Sahib, Bhai Sahib Harbhajan Singh, Khalsa Yogi Ji. May we continue on the path that he showed us to become 10 times greater than he. Please bless this Ardas. May the sweetness, this Ardas, this Prashad, may the sweetness minus the sweetness of thy name, strength of steel that passes through it minus the strength of thy name. Please bless any errors and omissions made throughout the course of this Ardas. ਨਾਨਕ ਨਾਮ ਛੱਡ ਕਲਾ ਤੇਰੇ ਵਾਰ ਸਰਬਤ ਆਬਲਾ ਵਾਹਿਗੁਰੂ ਜੀ ਕਾ ਖਾਲਸਾ

ਤਨਾਸਰੀ ਛੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਏ ਜਿਓ ਸਤਿਗੁਰ ਮਿਲੇ ਸੁਪਾਏ ਸਹਿਜ ਗੁਣ ਗਾਈਏ ਜਿਓ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਏ ਜਿਓ ਸਤਿਗੁਰ ਮਿਲੇ ਸੁਪਾਏ ਸਹਿਜ ਗੁਣ ਗਾਈਏ ਜਿਓ ਗੁਣ ਗਾਏ ਵਿਕਸੇ ਸਦਾ ਅੰਦਨ ਜਾਂ ਆਪ ਸਾਚੇ ਭਾਵੇ ਅਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੋ ਕਿਰਪਾ ਕਰੇ ਤਾਂ ਨਾਮ ਧਿਆਈਏ ਜਿਓ ਅੰਦਰ ਸਾਚਾ ਨੇ ਪੂਰੇ ਸਤਿਗੁਰੂ ਜਿਓ ਹਉ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜਿਓ ਕਦੇ ਨਾ ਵਿਸਾਰੀ ਅੰਦਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੇ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰੂ ਮੇਲੇ ਅੰਦਨ ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨੇ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਓ ਅੰਦਨ ਰਹੇ ਲਿਵਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤਿਤ ਬੈਰਾਗੀ ਹਲਤ ਪਲਤ ਸੋਭਾ ਜਗਯੰਤਰ ਰਾਮ ਨਾਮ ਲਿਵਲਾਗੀ ਹਰਕ ਸੋਗ ਦੋਹਾਂ ਤੇ ਮੁਕਤਾ ਜੋ ਪਰ ਕਰੇ ਸੋ ਭਾਵੇ ਸਤਸੰਗਤ ਮਿਲੇ ਵਡਭਾਗ ਤਾਂ ਹਰ ਰਸ ਆਵੇ ਜੀਓ ਦੂਜੇ ਪਾਏ ਦੁਖ ਹੋਏ ਮਨਮੁਖ ਜਮ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ ਮਾਇਆ ਦੁੱਖ ਮੋਇਆ ਹੋਮੇ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਆਵੇ ਕੋ ਸਾਥ ਨਾ ਚਾਲੇ ਪੁੱਤਰ ਕਲਤਰ ਮਾਇਆ ਧੋਇਆ ਦੂਜੇ ਪਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀਓ ਕਰ ਕਿਰਪਾ ਲਿਓ ਮਿਲਾਏ ਮਹਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਦਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਲ ਹਰ ਭਾਵੇ ਜੀਓ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਲ ਹਰ ਭਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਛੰਤ ਫੋਰਥ ਮਹਿਲ ਫਸਟ ਹਾਊਸ ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦ ਗ੍ਰੇਸ ਆਫ ਦ ਟਰੂ ਗੁਰੂ ਵੈਨ ਦ ਡੀਅਰ ਲਾਰਡ ਗ੍ਰਾਂਟਸ ਹਿਸ ਗ੍ਰੇਸ ਵਨ ਮੈਡੀਟੇਟਸ ਔਨ ਦ ਨਾਮ ਦ ਨੇਮ ਆਫ ਦ ਲਾਰਡ ਮੀਟਿੰਗ ਦ ਟਰੂ ਗੁਰੂ ਥਰੂ ਲਵਿੰਗ ਫੇਥ ਐਂਡ ਡਿਵੋਸ਼ਨ ਵਨ ਇੰਟੂਟਿਵਲੀ ਸਿੰਗਸ ਦ ਗਲੋਰੀਅਸ ਪ੍ਰੇਸਿਸ ਆਫ ਦ ਲਾਰਡ ਵੈਨ ਦ ਡੀਅਰ ਲਾਰਡ grants his grace, one meditates on the name of the Lord, meeting the true Guru through loving faith and devotion. One intuitively sings the glorious praises of the Lord. Singing his glorious praises continually, night and day, one blossoms forth when it is pleasing to the true Lord. Egotism, self-conceit and maya are forsaken. And he is intuitively absorbed in the Naam. The Creator himself acts. When he gives, then we receive. When the dear Lord grants his grace, we meditate on the Naam. Deep within, I feel
feel true love for the perfect true Guru. I serve him day and night. I never forget him. I never forget him. I remember him day and night. When I chant the name, then I live. With my ears, I hear about him. With my mind, and my mind is satisfied. As Gurmukh, I drink in the ambrosial nectar. If he bestows his glance of grace, then I shall meet the true Guru. My discriminating intellect would contemplate him night and day. Deep within, I feel true love for the perfect true Guru. By great good fortune, one obtains the Satsangat, the true congregation. Then one comes to the savor, the subtle essence of the Lord. Night and day, he remains lovingly focused on the Lord. He merges in celestial peace. Merging in celestial peace, he becomes pleasing to the Lord's mind. He remains forever unattached and untouched. He receives honor in this world and the next, lovingly focused on the Lord's name. He is liberated from both pleasure and pain. He is pleased by whatever God does. By great good fortune, one joins the Satsangat, the true congregation, and then one comes to savor the subtle essence of the Lord. In the love of duality, there is a pain and suffering. The messenger of death eyes the self-willed manmukhs. They cry and howl day and night, caught by the pain of Maya. Caught by the pain of Maya, provoked by his ego, he passes his life crying out, "Mine, mine." He does not remember God, the giver, and in the end he departs regretting and repenting. Without the name, nothing shall go along with him, not his children, spouse, or the enticement of Maya. In the love of duality, there is pain and suffering. The messenger of death eyes the self-willed manmukhs. Granting his grace, the Lord has merged me with himself. I found the mansion of the Lord's presence. I remain standing with my palms pressed together. I have become pleasing to the Lord, God's mind. When one is pleasing to God's mind, then he merges in the hukam of the Lord's command. Surrendering to his hukam, he finds peace. Night and day he chants the Lord's name. Day and night, intuitively, naturally, he meditates on the name of the Lord. Through the Naam, the glorious greatness of the Naam has obtained. The Naam is pleasing to Nanak's mind. Granting his grace, the Lord has merged me with himself. I found the mansion of the Lord's presence. Through the Naam, the glorious greatness of the Naam has obtained. The Naam is pleasing to Nanak's mind. Granting his grace, the Lord has merged me with himself. I have found the mansion of the Lord's presence. Vaheguru Ji Ka Khalsa, Vaheguru Ji Ki Fateh.